0: ਸਭ ਕਟੇ ਦਸੀ ਨਿਯਮਿਤ ਸਵਸਥ ਜਾਂਚ ਕਰੋ
1: ਚੀਲ ਪਦਾਰਥ ਮਾਤਰਾ ਮਾਸੂ ਕਮ ਖਾਓ ਖਾਣਾ ਨਾ ਸਾਕਾ ਨਾ ਫਲ ਫੁਲ ਖਾਓ
0: ਮਧੁਪਾਨ ਨਾ ਦੁਰਗਪਾਨ ਸੇਵਨ ਨਾ ਕਰੋ
1: ਸਵਸਥ ਰਹੋ ਸੁਖਮਯ ਜੀਵਨ ਜੀਵਨ
2: ਰੇਡੀਓ ਗੁਰਵਾਲਾ ਐਫਐਮ ਦੁਆਰਾ ਸੁਨੇਹੀ ਪ੍ਰਚਾਰੀ ਸੰਦੇਸ਼